ਬਾਈ ਦੇ ਵਜਨ ਆਪ ਸਾਸੇ ਦਾ ਟੋਲੇ ਡੇਰੇ ਸੇ ਤਾਂ ਮਨਨਾ ਯਕੀਨ ਦਾ ਗੇਮ ਦਾ ਸੁਟੀ ਦਾ ਤੇ ਇੰਜੋਏ ਕਰੇ ਵੀ ਮਜ਼ੇ ਖੰਦੂ ਨਾ ਚਰਚੀ ਦਾ ਬਤਰੀ ਅਗਸਤ ਵੀ ਸਸ ਕੋਲ ਜਿਤਰਾ ਰਮਨ ਦਾ ਹਜ਼ੂਰ ਕਾਲ ਨਸੀਮ ਬੇ ਕੋਲੇ ਟਿਕੇ ਚੁੰਕ ਟਾਈਮ ਰਸਰ ਵੀ ਖਤਮ ਸ਼ੇ ਵੇ ਮੜਾ ਮਜ਼ੇ ਕੁੜ ਕਨਾ ਦੇਖ ਕੇ ਤੇਰੀ ਉਸ ਦੀ ਸ਼ੇਗਾ ਸਟੜੇ ਦਿਸ਼ ਲੋ ਹੋ ਪਤਾ ਸੋ ਗਏ ਬਾਈ ਦੇ ਸਾਸੇ ਟੋਲੇ ਡੇਰੇ ਸੇ ਤਾਂ ਮਨਨਾ چکال زکل چای سمس کول لگا دیر زدمن نہ کو چکال سمس شامل لگا نہ معافی بخنا غواڑو خصوصی من نہ خلق کو شچ خبر کرم زمونگا پورا دو گھنٹے خاموش سروا ور دلے پتلوت لوگ یو خبر اخبل جو ڈیزل خیال ساتے پیشلی دا خلق ہم ڈیزل خیال ساتے کم چیز سو خیال ساتے زندگی کے خبر من بالکل مایو سکے گئے زکہ مایو سی بخلا گٹا نہ کامی دا اگر خلق کم چیز نور خلق زندگی کو لگا وی اگے زماری کو سر خاصل دی جابل لے اخبل پر زندگی من فوکس ہو کیں او نور خلق زندگی چ دا بالکل متباہ کوے خلق دو دا بار لاس جو دوے زمانم تاجر ایمان دے دغه نه خپل دواګانو کې لازم نه یاد ساتئ کې دیشې زما زو خوشاله نه غاسته د دواګانو منتظر وي چې دغه بیا وفات ځاګانی او زری بیا وکړه وفات او سره به کې نورو پروګرامونو کې ملاقات راغوښته خپل میزبان تاجر ایمان لور کې اجازه ته خوده په امان